0: ਗੁਲਾਮ ਹਸਨ ਤਬਸਮ ਪੇਸ਼ ਕਰ ਰਿਹਾ ਸੀ ਆਰਫੀ। ਸਾਮੀਨ ਕਰਬਲਾ ਦਾ ਸਾਨਿਆ 10 ਮੁਹਰਮ ਸਾਮੀਨ ਕਰਬਲਾ ਦਾ ਸਾਨਿਆ 10 ਮੁਹਰਮ 61 ਹਿਜਰੀ ਕੋ ਵਾਕਾ ਹੋਇਆ ਸਾ। ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੂ ਔਰ ਉਨਦੇ ਸਾਥੀਆਂ ਸੁਣ ਹੱਕ ਵਾਸਤੇ ਮੈਦਾਨ ਕਰਬਲਾ ਵਿੱਚ ਜਾਮੇ ਸ਼ਹਾਦਤ ਨੋਸ਼ ਫਰਮਾਇਆ ਸਾ। ਇਸ ਮਹੀਨੇ ਵਿੱਚ ਸ਼ਹਦਾਏ ਕਰਬਲਾ ਖਸੂਸਨ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੂ ਦੀ ਲਾਜ਼ਵਾਲ ਕੁਰਬਾਨੀਆਂ ਦੀ ਯਾਦ ਵਿੱਚ ਯਾਦ ਵੀ ਤਾਜ਼ਾ ਆਉਂਦੀ ਹੈ, ਜਿਨ੍ਹਾਂ ਸੁਣ ਬਾਦਲ ਦੇ ਸਾਹਮਣੇ ਸਿਰ ਚੁਕੇਣੇ ਤੋਂ ਇਨਕਾਰ ਕੀਤਾ ਔਰ ਇਨਸਾਫ ਸੱਚ ਤੇ ਹੱਕ ਦਾ ਸਾਥ ਦੇ ਕੇ ਸੱਚਾਈ ਦਾ ਸਿਰ ਕਿਆਮਤ ਤੱਕ ਉੱਚਾ ਕਰ ਛੁੜਿਆ। ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੂ ਦੀ ਇਹ ਅਜ਼ੀਮ ਕੁਰਬਾਨੀ ਬਾਤਲ ਦੇ ਸਾਹਮਣੇ ਡਟ ਗਏ ਔਰ ਉਸੂਲਾਂ ਤੇ ਸਮਝੌਤਾ ਨਾ ਕਰਨੇ ਦਾ ਸਭ ਤੋਂ ਬੜਾ ਇਸ਼ਤਿਹਾਰਾ ਹੈ। ਇਸੀ ਵਾਸਤੇ ਉਹਨਾਂ ਕੋ ਸਈਦ ਉਲ ਸ਼ਹਦਾ ਦਾ ਲਕਬ ਮਿਲਿਆ ਦਾ ਹੈ। ਤੇ ਸਾਮੀਨ ਆਓ ਪ੍ਰੋਗਰਾਮ ਦੇ ਆਖਰ ਤੇ ਸੈਯਦ ਮੁਹੰਮਦ ਇਕਬਾਲ ਮਲਨਗਾਮੀ ਦੀ ਆਵਾਜ਼ ਵਿੱਚ ਸੁਣਦੇ ਹਾਂ ਇਹ ਮਨਕਬਤ।
1: ਉੱਚੀ ਆਜ਼ੀਮ ਹਜ਼ਰਤ ਹੁਸੈਨ ਦੀ ਐ ਜ਼ਾਤ, ਉੱਚੀ ਆਜ਼ੀਮ ਹਜ਼ਰਤ ਹੁਸੈਨ ਦੀ ਐ ਜ਼ਾਤ, ਇਸਲਾਮ ਕੋ ਉਹ ਦੇ ਗਏ ਬੇਹੱਦ ਲਮੀ ਹਯਾਤ,

ਜੀ ਸਾਮੀਨ, ਇਸ ਮਨਕਬਤ ਦੇ ਨਾਲ ਹੀ ਅਸਤੇ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁਕਤ ਹੈ। ਆਪਣੇ ਮੇਜ਼ਬਾਨ ਖਵਾਜਾ ਪਰਵੇਜ਼ ਔਰ ਪ੍ਰੋਡਿਊਸਰ ਮਾਰੂਫ ਉਨ ਨਿਸਾਜ ਕੋ ਅਗਲੀ ਮੁਲਾਕਾਤ ਤੱਕ ਦਿਓ ਇਜਾਜ਼ਤ। ਅੱਲਾ

0: ਇਹਦੇ ਤਾਲੁਕ ਨਾਲ ਉਹਨਾਂ ਸਾਰੀਆਂ ਜਾਈਆਂ ਉਤਾਂ ਆਪਸੀ ਰਵਾਦਾਰੀ ਤੇ ਮਜ਼ਹਬੀ ਭਾਈਚਾਰੇ ਦੇ ਮੰਜ਼ਰ ਦੇਖਣੇ ਕੋ ਥਾਰੇ ਆਸੇ ਤੇ ਮਕਾਮੀ ਮੁਸਲਮਾਨ ਬਰਾਦਰੀ ਸੁਣ ਮੇਲੇ ਦੇ ਦੌਰਾਨ ਪੰਡਿਤ ਬਰਾਦਰੀ ਦੇ ਲੋਕਾਂ ਵਾਸਤੇ ਮੁਖਤਲਿਫ ਸਹੂਲਤਾਂ ਦਸਤਿਆਬ ਰੱਖੀਆਂ ਆਸੀਆਂ। ਇਸੇ ਦੌਰਾਨ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਵੀ ਅੱਜ ਜੇਸ਼ਟਾ ਅਸ਼ਟਮੀ ਦੇ ਮੌਕੇ ਉੱਤੇ ਤੁਲਮੁਲਾ ਗਾਂਦਰਬਲ ਵਿੱਚ ਮਾਤਾ ਖੀਰ ਭਵਾਨੀ ਮੰਦਰ ਉੱਤੇ ਹਾਜ਼ਰੀ ਦਿੱਤੀ ਅਤੇ ਜੰਮੂ ਕਸ਼ਮੀਰ ਵਿੱਚ ਅਮਨ ਤਰੱਕੀ ਅਤੇ ਲੋਕਾਂ ਦੀ ਫਲਾਹ ਬਹਿਬੂਦ ਵਾਸਤੇ ਦੁਆ ਕੀਤੀ। ਉਹਨਾਂ ਸੁਣ ਸ਼ਰਧਾਲਿਆਂ ਵਾਸਤੇ ਨੇਕ ਖੁਆਇਸ਼ਾਂ ਦਾ ਇਜ਼ਹਾਰ ਕੀਤਾ। ਐਲ ਜੀ ਸੁਣ ਮੇਲਾ ਖੀਰ ਭਵਾਨੀ ਦੇ ਤਾਲੁਕ ਨਾਲ ਕੀਤੇ ਗਏ ਇੰਤਜ਼ਾਮਾਂ ਉੱਤੇ ਇੰਤਜ਼ਾਮੀਆਂ ਅਤੇ ਦੋਈਆਂ ਏਜੰਸੀਆਂ ਦੀ ਤਾਰੀਫ ਕੀਤੀ। ਪੰਡਿਤ ਬਰਾਦਰੀ ਦੇ ਲੋਕਾਂ ਦੇ ਨਾਲ ਗੱਲ ਕਰਦਿਆਂ ਐਲ ਜੀ ਸੁਣ ਆਖਿਆ ਜੇ ਇੰਤਜ਼ਾਮੀਆਂ ਇਸ ਤਬਕੇ ਕੋ ਲੋਕਾਂ ਦੇ ਮਸਲੇ ਹੱਲ ਕਰਨ ਦੀ ਵਾਅਦਾ ਬੰਦ ਹੈ। ਇਸ ਮੌਕੇ ਉੱਤੇ ਚੀਫ ਸੈਕਟਰੀ ਅਟਲ ਡੱਲੂ, ਡਾਇਰੈਕਟਰ ਜਨਰਲ ਆਫ ਪੁਲਿਸ ਨਲਿਨ ਪ੍ਰਭਾਤ, ਡਿਵੀਜ਼ਨਲ ਕਮਿਸ਼ਨਰ ਅੰਸ਼ੁਲ ਗਰਗ, ਡੀ ਸੀ ਗਾਂਦਰਬਲ ਜਤਨ ਕਿਸ਼ੋਰ ਅਤੇ ਇੰਤਜ਼ਾਮੀਆ ਅਤੇ ਪੁਲਿਸ ਦੇ ਦੋਵੇਂ ਆਲਾ ਅਫਸਰ ਵੀ ਮੌਜੂਦ ਆਸੇ। ਅੱਜ ਹੀ ਜੇਸ਼ਟ ਅਸ਼ਟਮੀ ਦਾ ਤਿਉਹਾਰ ਮਨਾਇਆ ਜੁਲ ਰਿਹਾ ਹੈ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਇਸ ਮੌਕੇ ਉੱਤੇ ਮੁਬਾਰਕਬਾਦ ਪੇਸ਼ ਕੀਤੀ ਹੈ। ਆਪਣੇ ਇੱਕ ਸੁਨਿਆਂ ਵਿੱਚ ਉਹਨਾਂ ਸੁਣ ਉਮੀਦ ਜ਼ਾਹਿਰ ਕੀਤੀ ਹੈ ਜੇ ਇਹ ਤਿਉਹਾਰ ਅਸਾਂ ਸਾਰਿਆਂ ਵਾਸਤੇ ਅਮਨ, ਤਰੱਕੀ ਅਤੇ ਖੁਸ਼ਹਾਲੀ ਦੀ ਨਵੀਂ ਗੇਂਦ ਕੇ ਆਵੇ। ਵਜ਼ੀਰ ਆਲਾ ਉਮਰ ਅਬਦੁੱਲਾ ਸੁਣ ਵੀ ਜੇਸ਼ਟ ਅਸ਼ਟਮੀ ਦੇ ਮੌਕੇ ਉੱਤੇ ਪੰਡਿਤ ਬਰਾਦਰੀ ਦੇ ਲੋਕਾਂ ਕੋ ਮੁਬਾਰਕਬਾਦ ਦਿੰਦਿਆਂ ਆਖਿਆ ਜੇ ਇਸ ਤਰ੍ਹਾਂ ਦੇ ਤਿਉਹਾਰਾਂ ਨਾਲ ਅਮਨ, ਭਾਈਚਾਰੇ ਅਤੇ ਆਪਸ ਵਿੱਚ ਰਵਾਦਾਰੀ ਦੇ ਰਿਸ਼ਤੇ ਮਜ਼ੀਦ ਮਜ਼ਬੂਤ ਆਉਂਦੇ ਹਨ। ਸ਼ੁਪੀਆਂ ਦੀ ਤਾਲੁਕ ਰੱਖਣ ਵਾਲੇ ਮੇਵਾ ਉਗਾਉਣ ਵਾਲੇ ਅਤੇ ਡੀਲਰਜ਼ ਐਸੋਸੀਏਸ਼ਨ ਦੇ ਇੱਕ ਵਫਦ ਸੁਣ ਮੈਂਬਰ ਅਸੈਂਬਲੀ ਸ਼ਬੀਰ ਅਹਿਮਦ ਕੁੱਲੇ ਦੀ ਕਿਆਦਤ ਵਿੱਚ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੇ ਨਾਲ ਲੋਕ ਭਵਨ ਸ੍ਰੀਨਗਰ ਵਿੱਚ ਮੁਲਾਕਾਤ ਕੀਤੀ। ਮੁਲਾਕਾਤ ਦੇ ਦੌਰਾਨ ਵਫਦ ਸੁਣ ਐਲ ਜੀ ਨਾਲ ਹਾਲੀਆ ਕਰੀੜੀ ਦੀ ਵਜ੍ਹਾ ਨਾਲ ਮੇਵੇ ਦੇ ਬਾਗਾਂ ਕੋ ਹੋਏ ਨੁਕਸਾਨ ਦਾ ਮੁਆਵਜ਼ਾ ਮਨਜ਼ੂਰ ਕਰਨੇ ਤੇ ਜ਼ਿਲ੍ਹਾ ਸ਼ੁਪੀਆਂ ਵਿੱਚ ਫਰੂਟ ਮੰਡੀ ਕੋ ਤਰੱਕੀ ਦੇਣੇ ਦੀ ਦਰਖਾਸਤ ਕੀਤੀ। ਵੀਵੇਂ ਏਸ਼ਿਆਈ ਖੇਡਾਂ ਵਾਸਤੇ ਭਾਰਤੀ ਵੂਸ਼ੂ ਟੀਮ ਜਿਸ ਦੀ ਕਿਆਦਤ ਕੌਮੀ ਚੀਫ ਕੋਚ ਕੁਲਦੀਪ ਹਾਂਡੂ ਕਰ ਰਹੇ ਆਸੇ ਵੀ ਐਲ ਜੀ ਨਾਲ ਮੁਲਾਕਾਤ ਹੋਏ। ਇਹ ਟੀਮ 23 ਜੂਨ ਕੋ ਸੂਬਾ ਖੂਬੀ ਵਿੱਚ ਹੋਣੇ ਵਾਲੀ ਸ਼ੰਘਾਈ ਕੋਆਪਰੇਸ਼ਨ ਆਰਗਨਾਈਜੇਸ਼ਨ ਵੂਸ਼ੂ ਚੈਂਪੀਅਨ ਵਿੱਚ ਹਿੱਸਾ ਕਿਨਣੇ ਵਾਸਤੇ ਚੀਨ ਵਿਦਿਆ ਹੋ ਗਈ ਦੀ ਹੈ। ਸਾਬਕ ਵਜ਼ੀਰ ਤੈਅ ਆਪਣੀ ਪਾਰਟੀ ਦੇ ਸਦਰ ਸੈਯਦ ਮੁਹੰਮਦ ਅਲਤਾਫ ਬੁਖਾਰੀ ਸੁਣ ਵੀ ਲੈਫਟੀਨੈਂਟ ਗਵਰਨਰ ਨਾਲ ਮੁਲਾਕਾਤ ਕੀਤੀ, ਜਦਕਿ ਨਗੀਨ ਲੀਗ ਕੰਜ਼ਰਵੇਸ਼ਨ ਆਰਗਨਾਈਜੇਸ਼ਨ ਦਾ ਵਫਦ ਅਤੇ ਜੰਮੂ ਕਸ਼ਮੀਰ ਪਹਾੜੀ ਵੈਲਫੇਅਰ ਸੋਸਾਇਟੀ ਦੇ ਇੱਕ ਵਫਦ ਜਿਸ ਦੀ ਕਿਆਦਤ ਉਸ ਦੇ ਚੇਅਰਮੈਨ ਜ਼ਫਰ ਇਕਬਾਲ ਮਨਹਾਸ ਕਰ ਰਹੇ ਆਸੇ ਸੁਣ ਵੀ ਲੋਕ ਭਵਨ ਵਿੱਚ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨਾਲ ਮੁਲਾਕਾਤ ਕੀਤੀ। ਨਵੀਂ ਦਿੱਲੀ ਵਿੱਚ ਅੱਜ ਬਰਕਸ ਦੇ ਕੌਮੀ ਸਲਾਮਤੀ ਮੁਸ਼ੀਰਾਂ ਦੇ ਦੋਵਾਂ ਤਿਆੜਿਆਂ ਦੀ ਮੀਟਿੰਗ ਸ਼ੁਰੂ ਹੋਈ। ਕੌਮੀ ਸਲਾਮਤੀ ਦੇ ਮੁਸ਼ੀਰ ਅਜੀਤ ਦੋਵਾਲ ਦੀ ਸਦਾਰਤ ਵਿੱਚ ਹੋ ਰਹੀ ਇਸ ਮੀਟਿੰਗ ਵਿੱਚ ਬਲਾਕ ਦੇ 11 ਮੁਲਕਾਂ ਦੇ ਸਿਕਿਉਰਿਟੀ ਸਰਬਰਾਹ ਸ਼ਿਰਕਤ ਕਰ ਰਹੇ ਹਨ। ਇਹਨਾਂ ਵਿੱਚ ਭਾਰਤ, ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਈਰਾਨ, ਰੂਸ, ਸਾਊਦੀ ਅਰਬ, ਜਨੂਬੀ ਅਫਰੀਕਾ ਅਤੇ ਮੁਤਹਿਦਾ ਅਰਬ ਅਮਾਰਾਤ ਸ਼ਾਮਲ ਹਨ। ਮੀਟਿੰਗ ਦੇ ਦੌਰਾਨ ਕੌਮੀ ਸਲਾਮਤੀ ਵਾਸਤੇ ਉਭਰਦੇ ਹੋਏ ਚੈਲੇਂਜਾਂ ਦਾ ਮੁਕਾਬਲਾ ਕਰਨ ਅਤੇ ਟੈਕਨੋਲੋਜੀ ਕੋ ਸਾਹਮਣੇ ਆਉਣ ਦੀ ਮੁਤਲਕ ਅਮੂਰ ਉਤੇ ਤਬਾਦਲੇ ਖਿਆਲ ਕੀਤਾ ਜੁਲ ਰਿਹਾ। ਭਾਰਤ ਚੌਥੀ ਵਾਰੀ ਬਰਕਸ ਦੀ ਸਦਾਰਤ ਕਰ ਰਿਹਾ ਹੈ। ਇਸ ਦੀ ਪਹਿਲੇ ਭਾਰਤ ਸੁਣ 2012, 2016 ਅਤੇ 2021 ਵਿੱਚ ਇਸ ਦੀ ਸਦਾਰਤ ਕੀਤੀ ਆਸੀ। ਖਾਰਜੀ ਉਮੂਰ ਦੀ ਮੁਤਲਕ ਪਾਰਲੀਮਾਨੀ ਸਟੇਨਿੰਗ ਕਮੇਟੀ ਸੁਣ ਮੈਂਬਰ ਪਾਰਲੀਮੈਂਟ ਸ਼ਸ਼ੀ ਥਰੂਰ ਦੀ ਕਿਆਦਤ ਵਿੱਚ ਜੰਮੂ ਕਸ਼ਮੀਰ ਅਤੇ ਲੱਦਾਖ ਦਾ 4 ਤਿਆੜਿਆਂ ਦਾ ਸਟੱਡੀ ਦੌਰਾ ਸ਼ੁਰੂ ਕੀਤਾ ਹੈ। ਇਸ ਦੌਰਾਨ ਕਮੇਟੀ ਬਾਰਡਰ ਸਿਕਿਉਰਿਟੀ ਅਤੇ ਫੋਰਨ ਪਾਲਸੀ ਜੈਸੇ ਮਾਮਲਿਆਂ ਦਾ ਜਾਇਜ਼ਾ ਕਿੰਸੀ। ਆਕਾਸ਼ਵਾਣੀ ਦੇ ਨੁਮਾਇੰਦੇ ਸੁਣ ਖਬਰ ਦਿੱਤੀ ਹੈ ਜੇ ਕਮੇਟੀ ਇਸੀ ਮਹੀਨੇ ਦੀ 5 ਤਾਰੀਖ ਤੀਕਰ ਜੰਮੂ, ਸ੍ਰੀਨਗਰ, ਕਰਗਿਲ ਅਤੇ ਲੇਹ ਦਾ ਦੌਰਾ ਕਰਕੇ ਸਰਹੱਦਾਂ ਦੀ ਨਿਜ਼ਾਮਤ ਅਤੇ ਸਰਹੱਦੀ ਇਲਾਕਿਆਂ ਵਿੱਚ ਸਲਾਮਤੀ ਸੂਰਤ ਹਾਲ ਦਾ ਮੌਕੇ ਉਤੇ ਜਾਇਜ਼ਾ ਕਿੰਸੀ। ਕਮੇਟੀ ਦੇ ਅਰਕਾਨ ਅਗਲੇ ਇਲਾਕਿਆਂ ਵਿੱਚ ਸੀਨੀਅਰ ਸਿਵਲ ਅਤੇ ਫੌਜ ਦੇ ਆਲਾ ਹੁਕਾਮ ਦੇ ਨਾਲ ਨਾਲ ਮੁਕਾਮੀ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਸਨ। ਜੰਮੂ ਕਸ਼ਮੀਰ ਕੋ ਮੁਨਸ਼ਿਆਤੀ ਲਾਨਤ ਦੀ ਛੁਟਕਾਰਾ ਦਿਲਣੇ ਵਾਸਤੇ 100 ਤਿਆੜਿਆਂ ਉੱਤੇ ਮੁਸ਼ਤਮਿਲ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਦੇ ਤਹਿਤ ਸਰਗਰਮੀਆਂ ਸ਼ਦੋਮਦ ਨਾਲ ਜਾਰੀ ਹਨ। ਮੁਨਸ਼ਿਆਤ ਦੇ ਖਿਲਾਫ਼ ਐਲ ਜੀ ਦਾ ਸੁਣਿਆ।
1: ਡਰੱਗ ਸਮਗਲਿੰਗ ਸੇ ਜੁੜੇ ਤਸਕਰ ਕਾ ਪਾਸਪੋਰਟ, ਉਸਕਾ ਡਰਾਈਵਿੰਗ ਲਾਇਸੈਂਸ, ਕਾਰ ਆਧਾਰ ਨੰਬਰ, ਉਸਕੇ ਆਰਮਸ ਲਾਇਸੈਂਸ, ਸਭ ਕੁਛ ਨਿਰਸਤ ਕਰ ਦਿਆ ਜਾਏਗਾ। ਔਰ ਅਗਰ ਫਰਾਰ ਹੋਗਾ ਤੋ ਲੁੱਕ ਆਊਟ ਸਰਕੂਲਰ ਜਾਰੀ ਕੀਆ ਜਾਏਗਾ। NDPS ਐਕਟ ਕੇ ਤਹਿਤ ਉਸਕੀ ਚਲ ਅਚਲ ਸੰਪਤੀ ਵੀ ਅਟੈਚ ਕੀ ਜਾਏਗੀ, ਬੈਂਕ ਅਕਾਊਂਟ ਫ੍ਰੀਜ ਕੀਆ ਜਾਏਗਾ ਔਰ ਉਸਕੇ ਖਿਲਾਫ਼ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਪ੍ਰਾਰੰਭ ਕੀਆ ਜਾਏਗਾ।
0: ਇਸ ਵਿਰੁੱਧ ਤੇ ਕਾਬੂ ਕਰਨ ਵਾਸਤੇ ਦਰਕਾਰ ਇਕਦਾਮਾਂ ਅਤੇ ਲੋਕਾਂ ਦੀ ਜ਼ਿੰਮੇਦਾਰੀਆਂ ਦੇ ਤਾਲੁਕ ਨਾਲ ਇੱਕ ਉਸਤਾਦ ਸ਼ਬੀਰ ਹੁਸੈਨ ਰਾਥਰ ਸੁਣ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲ ਕਰਦਿਆਂ ਆਖਿਆ।
2: نشہ ایک ایسی خاموش تباہی ہے جو نوجوان نسل کے خواب، خاندانوں کی خوشیاں اور معاشرے کا سکون

0: ਮੁਬਾਰਕ
1: ਹੋ ਜੀ ਫਤਿਹ ਮੰਗ ਸਾਹਿਬ, ਅੱਲਾ ਸਲਾਮਤ ਰੱਖੇ ਜੀ ਇਸ ਜੋੜੀ ਨੂੰ।
0: ਅੱਛਾ ਤੇ ਹੁਣ ਰੁਖਸਤੀ ਲਿਆ
2: ਦੀ ਲੈਣ ਵਾਲੋ ਹੈ,
0: ਜਲਦੀ ਜਲਦੀ ਤਿਆਰੀ ਕਰੋ ਭਾਈਓ।

0: Cortalo con ellos, Rashford.
1: ¿Yo qué, Ogio? ¿Mirando algo con Bagriba? ¿Qué hubo, Merabachana? ¿Qué hubo, Merabachana? Akram, Akram Khan, ਹੁਣ ਤੇ ਨਾ ਰੋਕੋ ਤੇ ਨਾ ਇਹ ਗੁਨਾਹਾਂ ਤੇ ਇਹਨੇ ਮੇਰਾ ਬੱਚਾ ਕੀ ਜਾਨ ਲੈ ਲਈ ਹੁਣ ਇਹ ਸ਼ਤੇਰੀਆਂ ਲੱਕੜੀਆਂ ਤੇ ਗੇਲੀਆਂ ਵਰ ਬੈਸ ਗਿਆ ਆਪਣਾ ਪੂਤ ਕੀ ਲਾਸ਼ ਵਰ ਰੋ ਰੋ ਆਪਣਾ ਪੂਤ ਕੀ ਲਾਸ਼ ਵਰ ਰੋ ਹਿਸਾਬ ਕਰ ਕਿਤਨਾ ਨਫੋ ਤੇ ਕਿਤਨਾ ਨੁਕਸਾਨ ਹੋਇਆ ਹੈ ਕੀ ਹੋ ਗਿਆ ਮੇਰਾ ਬੱਚਾ ਨਾ ਹਾਏ ਅੱਲਾ
2: ਕਿਉਂ ਕਰ ਛੋੜਿਓ ਅਕਰਮ ਤੇ ਇਹ ਰਸਤਾ ਕਿਉਂ ਚੁਣਿਓ ਤੋ ਕਿਉਂ ਚੁਣਿਓ ਥੇ ਇਹ ਰਸਤਾ